0: ਜੀ ਮੈਂ ਹਾਂ ਹਰਭਜਨ ਮਾਨ ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ
1: ਆਲਿਫ ਸੁਨੋ ਰੇਡੀਓ ਨੈਟਵਰਕ ਕਤਰਸ ਨੰਬਰ 1 ਏਸ਼ੀਅਨ ਰੇਡੀਓ ਨੈਟਵਰਕ

ਹਾਂਜੀ ਮੈਂ ਜੀ ਸੁਣਿਓ ਕਿਦਾਂ ਦੀ ਗੱਲ ਚੱਲ। ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ, ਜ਼ਬਰਦਸਤ ਈਵਨਿੰਗ ਜੋ ਹੈ ਵੋ ਸ਼ੁਰੂ ਹੋ ਚੁੱਕਾ ਹੈ। ਯੈਸ, ਅਬ ਆਪਕੋ ਪਤਾ ਹੀ ਹੈ ਕਿ ਚਾਰ ਘੰਟੇ ਆਪਕੇ ਔਰ ਹਮਾਰੇ ਬੀਚ ਮੇਂ ਔਰ ਕੋਈ ਨਹੀਂ ਆਨੇ ਵਾਲਾ ਸਿਵਾਏ ਮਿਊਜ਼ਿਕ ਕੇ।

awesome. Anji. Anji, mega ji, sonyo. ਕਿੱਦਾਂ ਦੀ ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ। ਗਲਾ ਥੋੜਾ ਸਾ ਨਾਸਾਜ਼ ਹੈ ਲੇਕਿਨ ਆਵਾਜ਼ ਮੇਂ ਕੋਈ ਫਰਕ ਨਹੀਂ ਲੱਗੇਗਾ ਆਪਕੋ ਜਬ ਮੈਂ ਬਾਤ ਕਰ ਰਹੀ ਹਾਂ। ਵੈਸੇ ਸੁਣਨੇ ਮੇਂ ਜ਼ਰੂਰ ਫਰਕ ਲੱਗੇਗਾ ਲੇਕਿਨ ਆਪਣੀ ਐਨਰਜੀ ਮੇਂ ਕੋਈ ਫਰਕ ਨਹੀਂ ਆਇਆ।